ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ।

ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹਿਬ ਨਾਨਕ ਰਹਿਣ ਜਾਈ।

0: ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ. ਪੰਜਾਬੀ
1: ਬ੍ਰਾਂਡਸ ਦੈਟ ਯੂਸ ਰੇਡੀਓ ਆਰ 49% ਮੋਰ ਲਾਈਕਲੀ ਟੂ ਗੈਟ ਨੋਟਿਸਡ. Amplify your advertising at radiocentre.org, assuming you want to get noticed.
2: Did you know that Leica Gold is the UK's first Asian retro music station? Listen to Bollywood classics 24/7 with live presenters on 10:35 a.m. and DAB in London and on the Leica Radio mobile app. Feel good track. Brought to you by Dairy Valley.
3: Soft and tender, like grandma's warm hug. Dairy Valley Paneer is made with natural ingredients and zero preservatives. Visit dairyvalley.net.

0: ਡਾਊਨਲੋਡ ਲਾਈਕਾ ਰੇਡੀਓ ਪੰਜਾਬੀ ਲਾਈਕਾ ਰੇਡੀਓ ਮੋਬਾਈਲ ਐਪ ਤੇ laikaradio.com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ
1: Brands that use radio are 49% more likely to get noticed. Amplify your advertising at radiocentre.org. Assuming you want to get noticed.
2: This is Leica Radio, part of the Leica Radio Network. Feel good track. Brought to you by Dairy Valley.
3: Soft and tender, like grandma's warm hug. Dairy Valley Paneer is made with natural ingredients and zero preservatives. Visit dairyvalley.net.

0: ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ radio.com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ.
1: ਇਟਸ ਅ ਡੌਗ ਵਾਕ. ਆਈ ਡੂ ਇਟ ਐਵਰੀ ਡੇ ਐਟ ਹੋਮ. ਆਈ ਡੋਨਟ ਨੀਡ ਟੂ ਪਲਾਨ ਇਟ. ਚੈੱਕ ਦ ਟਾਈਮ, ਚੈੱਕ ਮਾਈ ਫੋਨ. ਵਾਈ ਡੋਨਟ ਨੀਡ ਟੂ ਚੈੱਕ ਮਾਈ
2: ਹੇ ਬੋਏ.
3: Coast Guard, we're stuck.
4: Okay, help's on its way.
3: Hold on, mate.
5: Shoes tied. Phone.
6: Back before dark, love. Okay.
7: In an emergency at the coast, call 999 and ask for the Coast Guard. And please respect the water.
0: This is the Leica Radio Network, broadcasting across the UK. A true Radio Wally Cracker Classic. Name the 90s number. This is Leica.